ਜਾਂਗ ਵਾਲਾ ਔਰ ਦਗਲਾ ਪ੍ਰੋਗਰਾਮ ਤੇ ਬਤਾ ਸੁਮਰਾ ਸੇ ਮੁਕਸਰ ਬਦਿਸਤਾ ਕਾਸਮੈਟਿਕਸ ਪਾਕਿਸਤਾਨ ਪਦੀ ਪ੍ਰੋਗਰਾਮ ਕੇ ਬਰਖਾ ਕਲੇ ਪਲਾਵਾਜ ਅਲਫਾਜ਼ ਦੋਣ ਬਰਸਰ ਦੇਸਤਾ ਕਾਸਮੈਟਿਕਸ ਪਾਕਿਸਤਾਨ ਦੇ ਪ੍ਰੋਗਰਾਮ ਬਰਖ ਜੁੜੋ ਵੇ ਜ਼ਿਕ ਚੀਜ਼ ਨਾ ਕਾਸਮੈਟਿਕਸ ਪਾਕਿਸਤਾਨ ਹਮੇਸ਼ ਦਾ ਕੋਸ਼ਿਸ਼ ਕਰੇ ਦੇ ਹਮੇਸ਼ ਦਾ ਕਾਵਿਸ਼ ਕਰੇ ਦੇ ਸਾਸੁ ਦੇ ਪਾਰੇ ਬਿਹਤਰੀਨ ਬਿਹਤਰੀਨ ਪ੍ਰੋਡਕਟ ਆਉੜੀ ਦੀ ਸਾਸੁ ਦੇ ਪਾਰੇ ਬਿਹਤਰੀਨ ਬਿਹਤਰੀਨ ਪ੍ਰੋਡਕਟ ਲਾਂਚ ਕਰੀ ਦੀ

ਨਨ ਪਾ ਵਾਨ ਬੰਦੀ ਸ਼ੋਸ਼ਤਾ ਬਿਲਕੁਲ ਜੀ ਲਾਈਵ ਰਹਿ ਰਹਾ ਸ਼ੋ ਦਖਾ ਹਾਈ ਆਈ ਐਮ ਅਲੀਜ਼ਾ ਗੁਡ ਮਾਰਨਿੰਗ ਹੋ ਔਰ ਸਲਾਮ ਔਰ ਸਭ ਕੋ ਸਲਾਮ ਬਸ ਅੱਜ ਮੇਰੀ ਫਰਮਾਇਸ਼ ਪੂਰੀ ਕਰੋ ਜੀ ਓਕੇ ਓਕੇ ਜੀ ਵਾਲੇਕੁਮ ਅਸਲਾਮ ਥੈਂਕ ਯੂ ਸੋ ਮਚ ਗੁਡ ਮਾਰਨਿੰਗ ਟੂ ਓਕੇ ਜੀ ਲੈਟਸ ਸੀ ਅਸਲਾਮ ਅਲੈਕੁਮ ਸਲਾਮ ਬਾਈਆ ਸਹਰ ਦੇ ਫਖੇਰ ਸਰੰਗੀ ਸ਼ੇ ਬਰਾਬਰ ਏ ਤਬੀਅਤ ਦਿਸ਼ਤ ਆਈ ਬਈਆ ਰੰਜੁਰਾਈ ਅਮਾ ਦਾਸੀ ਨਚੇ ਹੁਮ ਔਰ ਸਵਰ ਪਸੇ ਹਮਲਾ ਸ਼ਮਾ ਦਾਇਰ ਇਖਤਿਆ ਗਿਲਮਨੇ ਅਗੇ ਜੀ ਆਈ ਐਮ ਗਿਲਮਨ ਵਜ਼ੀਰਾ ਨਹੀਂ ਸਮ ਦਰਬਾਰ ਨੇ ਕੀ ਗਿਖਾ ਮਾਤ ਪਦਰ ਠੀਕ ਠਾਕ ਬੈਠੇ ਨਮੜਾ ਕੀ ਗੇ ਮਨਸੂਰ ਪਦੇ ਵਾਨਾ ਜਨੂਬੀ ਵਜ਼ੀਰਿਸਤਾਨ ਨਾ ਇਸ ਦਾ ਬਿਹਤਰੀਨ ਰਿਜ਼ਲਟ ਦੇ ਮਾਸ਼ਾਅੱਲਾ ਮਨਸੂਰ ਸਾਹਿਬ ਜਨੂਬੀ ਵਜ਼ੀਰਿਸਤਾਨ ਨਾ ਇਸ ਦਾ ਬਿਹਤਰੀਨ ਰਿਜ਼ਲਟ